0: ਸ਼ਾਮ ਯਾ ਰਾਜੋ ਸ਼ਾਨੇ ਨਹੀਂ ਰੇ ਬਾਬਾ ਆਪਤੇ ਬਾਬਾ ਬਾਬਾ ਬਾਬੂ ਰਾਓ ਗਣਪਤ ਰਾਓ ਆਪਤੇ ਬੋਲ
1: 106.2 ਦ ਬੀਟ ਆਫ ਬਾਲੀਵੁੱਡ Big 106.2 Fast Track Song of the Hour brought to you by selfdrive.ae